ਓਏ ਅਸੀਂ ਹੋਵਾਂਗੇ 2004 ਲੋਕੋ, ਆ ਬਦਲੇ ਲਏ ਤੂੰ ਵੀ ਜੜੀ ਮੁੱਕਣੀ ਨਾ, ਉਹ ਇੰਨੀ ਲੰਬੀ ਆ ਸਾਡੀ ਕਤਾਰ ਲੋਕੋ, ਹਾਂ ਇੰਨੀ ਲੰਬੀ ਆ ਸਾਡੀ ਕਤਾਰ ਲੋਕੋ।